ਕਿ ਸਾਥ ਗਮੀ ਹੈ ਪੈਦਾ ਇਸਕੇ ਸਾਥ ਮੌਤ। ਉਜਾਲਾ ਰੇਡੀਓ ਕਾ ਪ੍ਰੋਗਰਾਮ ਮੇਂ ਮ੍ਰਿਤਯੂ ਸਮਾਚਾਰ ਆਪ ਸੁਣੀਏ। ਅਲਮੇਰ ਸੇ ਪਰਿਵਾਰ ਨੈਪਾਲ ਬਹੁਤ ਦੁੱਖ ਕੇ ਸਾਥ ਯੇ ਸੂਚਨਾ ਕੋ ਕਰ ਰਹੇ ਹੈ ਕਿ ਬੀਤੇ ਹੋਵੇ ਬੁੱਧ ਕੋ 81 ਸਾਲ ਕੀ ਆਯੂ ਮੇਂ ਏਨਨ ਤਖ਼ਤ ਯਾਰ ਔਤ ਸਵਰਗੀਯ ਧਰਮ ਪਤਨੀ ਸਵਰਗੀਯ ਪੰਡਿਤਾ ਯਸ਼ੋਮਤੀ ਨੈਪਾਲ ਕਨਹਾਈ ਸਿੰਘ ਕਾ ਪਤੀ ਲੜਕਨ ਰਾਜਕੁਮਾਰ ਨੈਪਾਲ, ਅਨਿਲ ਕੁਮਾਰ ਨੈਪਾਲ ਔਰ ਪਵਨ ਕੁਮਾਰ ਨੈਪਾਲ ਕੇ ਪਿਤਾ, ਪੋਤਾ ਅਕਸ਼ਯ ਕੁਮਾਰ, ਪੋਤਿਨ ਵਿਭਾ ਨੈਪਾਲ ਔਰ ਪੋਤਿਨ ਚਾਂਦਨੀ ਜੁਨੇਯਾ ਕੇ ਆਜਾ, ਪੋਦਮਾਦ ਰੋਇ ਕਾ ਅਜਵਾ ਸਸੁਰ ਔਰ ਪਰਨਾਤਿਨ ਅਮਾਇਰਾ ਕਾ ਪਰਨਾਨਾ, ਅਮਸਟਰਡਮ ਟੈਕਸੈਰਾ ਦ ਮਤੋਸਤਰਾਤ ਕਾ ਰਹਿਨੇ ਵਾਲਾ ਸ਼੍ਰੀਮਾਨ ਹਰੀਦਤ ਅਯੋਧਿਆ ਪ੍ਰਸਾਦ ਨੈਪਾਲ ਕੀ ਮ੍ਰਿਤਯੂ ਵੋਨ ਜ਼ੋਰਗ ਸੈਂਟਰਮ ਏਬਨ ਹੇਜ਼ਰ ਅਮਸਟਰਡਮ ਜ਼ੈਤੋਸਟ ਮੇਂ ਹੋ ਗਈ ਹੈ। ਜੋਧਾ ਕੇ ਨਾਮ ਸੇ ਲੋਕ ਪਹਿਚਾਨਤੇ ਔਰ ਪੁਕਾਰਤੇ ਥੇ। ਸੂਰੀਨਾਮ ਮੇਂ ਪਹਿਲੇ ਨਿਕੇਰੀ ਰਾਮ ਅਵਧ ਸੁਚਿਤ ਵੈਖ ਕਾ ਰਹਿਨੇ ਵਾਲਾ ਥਾ। ਅਲਮੇਰ ਸੇ ਲੜਕਨ ਨੈਪਾਲ ਬਹੁਤ ਦੁੱਖ ਕੇ ਸਾਥ ਯੇ ਸੂਚਨਾ ਕੋ ਕਰ ਰਹੇ ਹੈ ਕਿ ਬੀਤੇ ਹੋਵੇ ਬੁੱਧ ਕੋ 81 ਸਾਲ ਕੇ ਆਯੂ ਮੇਂ ਏਨਨ ਤਖ਼ਤ ਯਾਰ ਔਤ ਸਵਰਗੀਯ ਧਰਮ ਪਤਨੀ ਸ਼੍ਰੀ ਪੰਡਿਤਾ ਯਸ਼ੋਮਤੀ ਨੈਪਾਲ ਕਨਹਾਈ ਸਿੰਘ ਕਾ ਪਤੀ ਲੜਕਨ ਰਾਜਕੁਮਾਰ ਨੈਪਾਲ, ਅਨਿਲ ਕੁਮਾਰ ਨੈਪਾਲ ਔਰ ਪਵਨ ਕੁਮਾਰ ਨੈਪਾਲ ਕੇ ਪਿਤਾ, ਅਕਸ਼ਯ ਕੁਮਾਰ, ਵਿਭਾ ਨੈਪਾਲ ਔਰ ਚਾਂਦਨੀ ਜੁਨੇਯਾ ਕੇ ਆਜਾ, ਰੋਇ ਕਾ ਅਜਵਾ ਸਸੁਰ, ਅਮਾਇਰਾ ਕਾ ਪਰਨਾਨਾ। ਅਮਸਟਰਡਮ ਟੈਕਸੈਰਾ ਦ ਮਤੋਸਤਰਾਤ ਕਾ ਰਹਿਣੇ ਵਾਲਾ ਸ਼੍ਰੀਮਾਨ ਹਰੀਦਤ ਅਯੋਧਿਆ ਪ੍ਰਸਾਦ ਨੈਪਾਲ ਕੀ ਮ੍ਰਿਤਯੂ ਵੋਨ ਜ਼ੋਰਗ ਸੈਂਟਰਮ ਏਬਨ ਹੇਜ਼ਰ ਅਮਸਟਰਡਮ ਜ਼ੈਤੋਸਟ ਮੇਂ ਹੋ ਗਈ ਹੈ। ਜੋਧਾ ਕੇ ਨਾਮ ਸੇ ਲੋਕ ਪਹਿਚਾਨਤੇ ਔਰ ਪੁਕਾਰਤੇ ਥੇ। ਸੂਰੀਨਾਮ ਮੇਂ ਪਹਿਲੇ ਇਲਾਕਾ ਨਿਕੇਰੀ ਰਾਮ ਅਵਧ ਸੁਚਿਤ ਵੈਖ ਕਾ ਰਹਿਣੇ ਵਾਲਾ ਜੋ ਥਾ। ਅਰਥੀ ਕੇ ਦਾਹ ਕ੍ਰਿਆ ਯੇ ਆਜ ਮੰਗਲਵਾਰ, ਆਜ ਮੰਗਲਵਾਰ ਕੇ ਦਿਨ ਮੇਂ 12:30 ਵਜੇ ਸੇ ਫਨਫ ਹਲਫੇਨ ਕੀਏ ਜਾਏਂਗੇ ਵੈਸਟ ਖਾਰਦ ਕ੍ਰੀਮਾਟੋਰੀਅਮ ਓਕ ਮੇਰਵੈਖ 275 ਅਮਸਟਰਡਮ ਓਸਟਡੋਰਪ ਮੇਂ। ਔਰ ਜਾਣਕਾਰੀ ਕੇ ਲੀਏ ਤਾਰ ਕਾ ਨੰਬਰ ਹੈ 06-23-78-61-63-61 ਸੁਣਨੇ ਵਾਲੋ ਸੇ ਨਿਵੇਦਨ ਹੈ ਸੂਚਨਾ ਕੋ ਔਰ ਆਗੇ ਤੱਕ ਪਹੁੰਚਾ ਦੇਣੇ ਕੇ ਲੀਏ। ਉਜਾਲਾ ਰੇਡੀਓ ਸਮਸਤ ਪਰਿਵਾਰ ਨੈਪਾਲ ਕੇ ਦੁੱਖ ਮੇਂ ਸ਼ਾਮਿਲ।